ਬੇਨਾਖਾਂ ਤੇਈਸ਼ ਨੂੰ ਫਾਲਤੂ ਮੇਂ ਹੀ ਉਪਯੋਗ ਹੋਣ ਵਾਲਾ ਉਰਵਰਕਾਂ ਪਰ ਲਾਗਣ ਵਾਲੋ 20% ਆਪਾਂ ਬਚਾ ਸਕਾਂ। ਕਿਸਾਨ ਭਾਈਓ, ਗਰਮੀ ਦੇ ਦਿਨਾਂ ਮੈਂ ਆਪਾਂ ਨੇ ਜ਼ਮੀਨ ਦੀ ਗਹਿਰੀ ਜੁਤਾਈ ਕਰ ਦੇਣੀ ਚਾਹੀਏ ਤਾਂ ਕਿ ਖਰਪਤਵਾਰ ਦਾ ਬੀਜ ਹੈ ਜਾਂ ਕਈ ਤਰ੍ਹਾਂ ਦਾ ਰੋਗ ਹੈ ਜਾਂ ਕੀਟ ਹੈ ਵੇ ਖਤਮ ਹੋ ਜਾਏ। ਫਸਲ ਕੀ ਬੀਜਾਂਤ ਕਰਤਾ ਟਾਈਮ ਆਪਾਂ ਨੇ ਸਹੀ ਬੀਜ ਦਰ ਕੋ ਧਿਆਨ ਰੱਖਣਾ ਚਾਹੀਏ ਔਰ ਕਤਾਰਾਂ ਮੈਂ ਹੀ ਬਿਜਾਈ ਕਰਨੀ ਚਾਹੀਏ। ਔਰ ਭਾਈ ਲੋਗੋ, ਕਤਾਰ ਛੂੰ ਕਤਾਰ ਕੀ ਜੋ ਕਿ ਦੂਰੀ ਹੈ ਵਾਹ ਵੀ ਸਹੀ ਔਰ ਬਰੋਬਰ ਬਣਾ ਕੇ ਰੱਖਾਂ। ਇੰਗੀ ਵਜ੍ਹਾ ਛੂੰ ਏਕ ਤੋਂ ਪੌਦਾ ਨੇ ਪੂਰੋ ਪੋਸ਼ਣ ਮਿਲੇਗੋ ਔਰ ਪੌਦਾ ਬਡਵਾਰ ਵੀ ਅੱਛੀ ਲਏਗਾ ਔਰ ਆਪਾਂ ਨੇ ਉਪਜ ਵੀ ਸਾਂਗੋ ਪਾਂਗ ਮਾਤਰਾ

ਉਮੀਦ ਰੱਖੀ। ਉਹਨਾਂ ਦੀ ਇਹ ਸੋਚ ਹੈ ਕਿ ਉੱਥੋਂ ਪੈਸੇ ਦੀ ਚੰਗੀ ਮਦਦ ਇੱਕ ਉੱਥੀ ਵੈਸੀ, ਪਰ ਸਾਈ ਕੁੰਭਨ ਦਾਸ ਜੀ ਸ਼੍ਰੀ ਨਾਥ ਜੀ ਦਾ ਵਿਛੋੜਾ ਇੱਕ ਪਲ ਕਿਤੇ ਵੀ ਬਰਦਾਸ਼ਤ ਨਾ ਕਰ ਸਕਦੇ, ਪਰ ਉਹਨਾਂ ਦੀ ਇਹ ਹਿੰਮਤ ਵੀ ਨਾ ਥਈ ਜੋ ਉਹ ਆਪਣੇ ਗੁਰੂ ਦੇ ਹੁਕਮ ਨੂੰ ਮਨਾ ਕਰ ਦੇਵਨ, ਉਹਨਾਂ ਦੇ ਨਾਲ ਟੁਰ ਪਏ। ਹਾਲੇ ਉਹ ਅਫਸਰਾ ਕੁੰਡ ਤੋੜੀ ਪੁੱਜੇ ਹਨ ਕਿ ਸ਼੍ਰੀ ਨਾਥ ਜੀ ਦੀ ਮੂਰਤ ਦਾ ਧਿਆਨ ਆਉਂਦੇ ਸਾਰ ਉਹਨਾਂ ਦੇ ਅੰਗ ਅੰਗ ਵਿੱਚ ਸਿਹਰਨ ਥੀ ਹੋਣ ਲੱਗ ਪਈ। ਸ਼੍ਰੀ ਨਾਥ ਜੀ ਦੀ ਮੁਸਕਾਨ ਦੀ ਜੋਤ ਉਹਨਾਂ ਦੇ ਵਿਛੋੜੇ ਦੇ ਅੰਧਾਰੇ ਵਿੱਚ ਥਿਰਕਣ ਲੱਗ ਪਈ। ਆਪਣੇ ਸੱਚੇ ਸਾਈ ਦੇ ਵਿਛੋੜੇ ਦੇ ਦੁੱਖ ਨਾਲ ਉਹਨਾਂ ਦਾ ਹਾਂ ਵੀ ਬਹੁ ਡੁੱਕ ਪਿਆ ਤਾਂ ਉਹਨਾਂ ਸ਼੍ਰੀ ਨਾਥ ਜੀ ਦੇ ਵਿਛੋੜੇ 'ਚ ਇੱਕ ਪਦ ਗਾ ਕੇ ਸੁਣਾਇਆ। ਕੇਤੇ ਦਿਨ ਜੂ ਗਏ ਬਿਨ ਦੇਖੇ, ਤਰੁਣ ਕਿਸੂਰ ਰਸਿਕ ਨਦ ਨੰਦਨ, ਕਛੁਕ ਉਠਤ ਮੁਨ ਰੇਖੇ, ਵਹਿ ਸੋਭਾ ਵਹਿ ਕਾਂਤ ਬਦਨ ਕੀ, ਕੋਟਿਕ ਚੰਦਰ ਵਿਸੇਖੇ, ਵਹਿ ਚਿਤਵਨ ਵਹਿ ਹਾਸ ਮਨੋਹਰ, ਵਹਿ ਨਟਬਰ ਬਪ ਵੇਖੇ, ਸ਼ਿਆਮ ਸੁੰਦਰ ਸੰਗ ਮਿਲ ਖੇਲਨ ਕੀ, ਆਵਤ ਹੀ ਅਪੇਖੇ, ਕੁੰਭਨ ਦਾਸ ਲਾਲ ਗਿਰਧਰ ਬਨ ਜੀਵਨ ਜਨਮ ਅਲੇਖੇ। ਮਤਲਬ ਕਿਤਨੀਆਂ ਡਿਵਾਰਾਂ ਸਾਈਂ ਕੋ ਬਿਨਾਂ ਡਿੱਠੇ ਮੇਰੀਆਂ ਗੁਜ਼ਰ ਗਈਆਂ ਹਨ। ਬਾਲ ਕਿਸ਼ੋਰ ਨੰਦ ਦਾ ਪੁੱਤਰ ਜੋ ਹੁਣ ਛੂਹਰ ਬਣਦਾ ਵੇਂਦਾ, ਉਹ ਸੋਭਾ ਦੇ ਪਿੰਡੇ ਦੀ ਲਿਸ਼ਕ ਜੇ ਕੋ ਕਰੋੜਾਂ ਚੰਦਰ ਡੇਧੇ ਰਹਿ ਵੈਂਦੇ ਹਨ, ਉਹ ਉਹਦੀ ਨਜ਼ਰ, ਉਹਦਾ ਹਾਸਾ ਅਤੇ ਸ਼ਾਮ ਸਲੂਣੇ ਨਾਲ ਰਲ ਕੇ ਖੇਡਣ ਦੀ ਲਾਲਸਾ ਦਿਲ ਦੇ ਵਿੱਚ ਉੱਠਦੀ ਪਈ ਏ। ਕੁੰਭਨ ਦਾਸ ਆਖਦੇ ਹਨ ਕਿ ਗਿਰਧਾਰੀ ਦੇ ਬਗੈਰ ਇਹ ਜ਼ਿੰਦਗੀ ਵੀ ਕਿਸੇ ਕੰਮ ਦੀ ਬਿਲਕੁਲ ਨਹੀਂ ਲੱਗਦੀ। ਇਹ ਗਾਵਣ ਸੁਣ ਕੇ ਗੁਸਾਈ ਜੀ ਦਾ ਦਿਲ ਵੀ ਪੰਘਰ ਗਿਆ। ਉਹਨਾਂ ਸੋਚਿਆ ਜੋ ਕੁੰਭਨ ਦਾਸ ਨੂੰ ਇੱਕ ਪਲ ਕਿਤੇ ਵੀ ਸ਼੍ਰੀ ਨਾਥ ਕੋਲੋਂ ਅਲੱਗ ਨਹੀਂ ਕੀਤਾ ਬਣ ਸਕਦਾ। ਉਹਨਾਂ ਕੁੰਭਨ ਦਾਸ ਨੂੰ ਵਾਪਸ ਵੱਲ ਵੰਜਣ ਦੀ ਇਜਾਜ਼ਤ ਦੇ ਦਿੱਤੀ। ਸ਼੍ਰੀ ਨਾਥ ਜੀ ਦੇ ਵਲਾ ਦਰਸ਼ਨ ਕਰਕੇ ਕੁੰਭਨ ਦਾਸ ਜੀ ਇੱਕਦਮ ਵੱਲ ਚੰਗੇ ਥੀ ਗਏ। ਇੱਕ ਬੀਆ ਵੀ ਕਿੱਸਾ ਬਹੁ ਮਸ਼ਹੂਰ ਹੈ। ਉਸ ਵੇਲੇ ਹਿੰਦੁਸਤਾਨ ਦੀ ਗੱਦੀ 'ਤੇ ਮੁਗਲ ਬਾਦਸ਼ਾਹ ਅਕਬਰ ਬੈਠਾ ਹੈ। ਅਕਬਰ ਦੇ ਦਰਬਾਰ 'ਚ ਇੱਕ ਗਵੱਈਏ ਨੇ ਕੁੰਭਨ ਦਾਸ ਦਾ ਇੱਕ ਪਦ ਗਾ ਕੇ ਸੁਣਾਇਆ, ਜੇ ਕੋ ਸੁਣ ਕੇ ਅਕਬਰ ਬਾਦਸ਼ਾਹ ਨੇ ਸਾਈਂ ਕੁੰਭਨ ਦਾਸ ਨੂੰ ਆਪਣੇ ਦਰਬਾਰ ਵਿੱਚ ਆਵਣ ਕੀਤੇ ਫਤਿਹਪੁਰ ਸੀਕੜੀ ਦਾ ਸੁਨੇਹਾ ਪਾਠ ਦਿੱਤਾ। ਪਹਿਲੇ ਤਾਂ ਕੁੰਭਨ ਦਾਸ ਦੀ ਮਰਜ਼ੀ ਨਾ ਥਈ ਕਿ ਉਹ ਰਾਜ ਦਰਬਾਰ ਵਿੱਚ ਵੰਜਣ, ਪਰ ਜਿਸ ਵੇਲੇ ਸੈਨਿਕਾਂ ਅਤੇ ਦੂਤਾਂ ਜੋ ਛੱਡਣ ਕੀਤੇ ਆਏ ਹਨ ਬਹੁ ਜ਼ਿਆਦਾ ਤਰਲੇ ਕੀਤੇ ਤਾਂ ਉਹ ਪੈਦਲ ਹੀ ਉਹਨਾਂ ਦੇ ਨਾਲ ਟੁਰ ਪਏ। ਉਹਨਾਂ ਦੀ ਪਾਲਕੀ ਅਤੇ ਘੋੜਾਂ ਦੀ ਸਵਾਰੀ ਕੀਤੇ ਉਹਨਾਂ ਸਾਫ ਹਟਕ ਦਿੱਤਾ। ਕੁੰਭਨ ਦਾਸ ਦੀ ਪਗੜੀ ਫੱਟੀ ਹੋਈ ਹੈ ਅਤੇ ਕੱਪੜੇ ਵੀ ਮੈਲੇ ਹਨ। ਸ਼੍ਰੀ ਨਾਥ ਦੇ ਦਰਬਾਰੀ ਨੂੰ ਬਾਦਸ਼ਾਹ ਅਕਬਰ ਦਾ ਸਜਾ ਹੋਇਆ ਦਰਬਾਰ ਡੂ ਕੌੜੀ ਦਾ ਵੀ ਨਾ ਲੱਗਾ। ਉਹ ਸੋਚਦੇ ਪਏ ਹਨ ਜੋ ਉਹਨਾਂ ਕੋਲੋਂ ਇਹ ਜਾ ਕਿਹੜਾ ਪਾਪ ਥੀ ਗਿਆ ਹੈ ਜੋ ਉਹਨਾਂ ਨੂੰ ਇਸ ਦਰਬਾਰ ਵਿੱਚ ਹਾਜ਼ਰ ਥਿਉਣਾ ਪੈ ਗਿਆ ਹੈ। ਬਾਦਸ਼ਾਹ ਅਕਬਰ ਨੇ ਸਾਈਂ ਕੁੰਭਨ ਦਾਸ ਦੀ ਬਹੁ ਅਸਤ ਅਸਤ ਅਤੇ ਆ ਭਗਤ ਕੀਤੀ। ਕੁੰਭਨ ਦਾਸ ਨੂੰ ਇਵੇਂ ਲੱਗਾ ਜਿਵੇਂ ਉਹ ਨਰਕ ਵਿੱਚ ਆ ਖੜ੍ਹੇ ਹੋਏ। ਇਸ ਜਾਤ ਨੂੰ ਤਾਂ ਬ੍ਰਜ ਬਹੁ ਸੋਹਣਾ ਹੈ ਜਿਸ ਭਗਵਾਨ ਕ੍ਰਿਸ਼ਨ ਆਪ ਖੇਡਦੇ ਹਨ। ਅਕਬਰ ਨੇ ਉਹਨਾਂ ਨੂੰ ਇੱਕ ਪਦ ਗਾਵਣ ਦੀ ਗੁਜ਼ਾਰਿਸ਼ ਕੀਤੀ। ਕ੍ਰਿਸ਼ਨ ਦੇ ਦਰਬਾਰੀ ਨੂੰ ਤਾਂ ਕ੍ਰਿਸ਼ਨ ਲੀਲਾ ਪਦ ਹੀ ਗਾਵਣਾ ਹੈ। ਬਾਦਸ਼ਾਹ ਨੇ ਆਖਾ ਜੋ ਕੋਈ ਮੈਡੀ ਵੱਲੋਂ ਭੇਟ ਤਾਂ ਸਵੀਕਾਰ ਕਰੋ। ਕੁੰਭਨ ਦਾਸ ਜੀ ਨੇ ਆਖਾ ਅਗਰ ਤੁਸੀਂ ਸੱਚ ਭੇਟ ਦੇਣਾ ਚਾਹੁੰਦੇ ਹੋ ਤਾਂ ਅੱਜ ਤੋਂ ਬਾਅਦ ਮੈਂ ਕੋ ਦਰਬਾਰ ਵਿੱਚ ਨਾ ਛੱਡਾ ਵੰਜੇ। ਇਸ ਮਜ਼ੇਦਾਰ ਗੱਲ ਇਹ ਵੀ ਹੈ ਕਿ ਉਹਨਾਂ ਜੋ ਪਦ ਗਾਇਆ ਹੈ ਉਹ ਇਵੇਂ ਹੈ, ਭਗਤ ਕੋ ਕਹਾ ਸੀਕਰੀ ਸੋ ਕਾਮ, ਆਵਤ ਜਾਤ ਪਨਹੀਆਂ ਟੂਟੀ, ਬਿਸਰ ਗਇਓ ਹਰਿ ਨਾਮ, ਜਾ ਕੋ ਮੁਖ ਦੇਖੈ ਦੁਖ ਲਾਗੈ, ਤਾ ਕੋ ਕਰਨੋ ਪਰਿਓ ਪ੍ਰਣਾਮ, ਕੁੰਭਨ ਦਾਸ ਲਾਲ ਗਿਰਧਰ ਬਿਨ ਔਰ ਸਭੈ ਬੇਕਾਮ। ਮਤਲਬ ਇਹ ਕਿ ਭਗਤ ਬੰਦੇ ਦਾ ਰਾਜੇ ਦੇ ਦਰਬਾਰ 'ਚ ਕੋਈ ਕੰਮ ਨਹੀਂ ਆਉਂਦਾ। ਆਉਂਦੇ ਵਹਿੰਦੇ ਰਾਜ ਜੁੱਤੀਆਂ ਵੀ ਤਰੁੱਟ ਗਈਆਂ ਅਤੇ ਰੱਬ ਦਾ ਨਾਂ ਵੀ ਵਿਸਰ ਗਿਆ। ਜੈਂਦਾ ਮੂੰਹ ਦੇਖਣ ਨਾਲ ਹੀ ਦੁੱਖ ਲੱਗਦਾ ਹੋਵੇ, ਉਕੋਂ ਵੀ ਮੱਥਾ ਟੇਕਣਾ ਪੋਵੇ ਤਾਂ ਇਹ ਬਹੁ ਭੈੜੀ ਗੱਲ ਹੈ। ਕੁੰਭਨ ਦਾਸ ਸਾਈਂ ਆਦੇ ਹਨ ਜੋ ਕ੍ਰਿਸ਼ਨ ਭਗਵਾਨ ਦੇ ਇਲਾਵਾ ਸਾਰੇ ਬੇਕਾਰ ਕਹਿ ਕੰਮ ਦੇ ਨਹੀਂ। ਇਸ ਬਾਦਸ਼ਾਹ ਅਕਬਰ ਦੀ ਵੀ ਵਡਿਆਈ ਦੇਖਣ ਵਾਲੀ ਹੈ ਜੋ ਉਹਨਾਂ ਇਹ ਸਭ ਸੁਣ ਕੇ ਵੀ ਆਦਰ ਸਤਿਕਾਰ ਨਾਲ ਉਹਨਾਂ ਕੋ ਵਿਦਾ ਕੀਤਾ। ਇਸੇ ਤਰ੍ਹਾਂ ਇੱਕ ਬੀਆ ਕਿੱਸਾ ਵੀ ਬਹੁ ਮਸ਼ਹੂਰ ਹੈ। ਇਹ ਗੱਲ 1563 ਈਸਵੀ ਦੀ ਹੈ। ਜੱਡਣ ਮਹਾਰਾਜ ਮਾਨ ਸਿੰਘ ਬ੍ਰਜ ਆਏ ਹਨ। ਵਰਿੰਦਾਵਨ ਦਰਸ਼ਨ ਦੇ ਬਾਅਦ ਉਹ ਗੋਵਰਧਨ ਆਏ।
ਸ਼੍ਰੀ ਨਾਥ ਜੀ ਦੇ ਦਰਸ਼ਨ ਕੀਤੇ।

0: ਉਸ ਵੇਲੇ ਸਾਈਂ ਕੁੰਭਨ ਦਾਸ ਜੀ ਮ੍ਰਿਦੰਗ ਅਤੇ ਵੀਣਾ ਦੇ ਨਾਲ ਕੀਰਤਨ ਕਰਨ ਦੇ ਪਏ ਹਨ। ਰਾਜਾ ਮਾਨ ਸਿੰਘ ਵੀ ਸੰਗੀਤ ਦੇ ਬੜੇ ਕਦਰਦਾਨ ਹਨ। ਉਹ ਇਹ ਦੇਖ ਕੇ ਅਚਰਜ ਕਰਨ ਦੇ ਰਹਿ ਗਏ। ਉਹਨਾਂ ਕੋਲ ਮਿਲਣ ਸੀ ਅਤੇ ਉਹ ਉਚੇਚਾ ਜਮਨਾ ਵਤੋਂ ਗਰਾਂ ਗਏ। ਉਸ ਕੁੰਭਨ ਦਾਸ ਦੀ ਮਾਲੀ ਹਾਲਤ ਦੇਖ ਕੇ ਹੈਰਾਨ ਥੀ ਗਏ। ਜਿਸ ਵੇਲੇ ਮਹਾਰਾਜ ਮਾਨ ਸਿੰਘ ਪੁੱਜੇ, ਕੁੰਭਨ ਦਾਸ ਕ੍ਰਿਸ਼ਨ ਦੇ ਰੂਪ ਚਿੰਤਨ ਵਿੱਚ ਧਿਆਨ ਲਾ ਕੇ ਬੈਠੇ ਹਨ। ਅੱਖ ਖੁੱਲ੍ਹਣ 'ਤੇ ਉਹਨਾਂ ਭਥਰੂ ਜੀ ਕੋਲੋਂ ਆਸਨ 'ਤੇ ਸ਼ੀਸ਼ਾ ਮੰਗਾ। ਉੱਥੋਂ ਵਲਦਾ ਮਿਲਾ ਜੋ ਵੱਛੀ ਘਾਹ ਖਾ ਗਈ ਏ ਅਤੇ ਪਾਣੀ ਵੀ ਪੀ ਗਈ ਏ। ਰਾਜਾ ਮਾਨ ਸਿੰਘ ਸਮਝ ਗਏ ਜੋ ਪਾਣੀ 'ਚ ਮੂੰਹ ਡੇਦੇ ਹੋ ਸਨ। ਉਹਨਾਂ ਸੂਨੇ ਦਾ ਸ਼ੀਸ਼ਾ ਦਿੱਤਾ ਅਤੇ ਮੋਹਰਾਂ ਦੀ ਭਰੀ ਥੈਲੀ ਵੀ ਦਿੱਤੀ, ਪਰ ਸਾਈਂ ਕੁੰਭਨ ਦਾਸ ਨੇ ਗਿੰਨਣ ਤੋਂ ਸਾਫ਼ ਮਨਾ ਕਰ ਦਿੱਤਾ। ਵਲਦੇ ਵੇਲੇ ਰਾਜਾ ਮਾਨ ਸਿੰਘ ਨੇ ਜਮਨਾ ਵਤੋਂ ਗਰਾਂ ਵੀ ਕੁੰਭਨ ਦਾਸ ਦੇ ਨਾਂ ਕਰਨ ਦੀ ਤਜਵੀਜ਼ ਕੀਤੀ, ਪਰ ਜਗ ਦੇ ਮਾਲਿਕ ਦੇ ਭਗਤ ਨੇ ਆਖਾ, ਮੇਰਾ ਕੰਮ ਤਾਂ ਕਰੀ ਅਤੇ ਬੇਰ ਨਾਲ ਵੀ ਚੱਲ ਪੈਂਦਾ ਹੈ। ਆਖਿਰ ਮਾਨ ਸਿੰਘ ਕੋ ਆਖਣਾ ਪਿਆ, ਮਾਇਆ ਦੇ ਭਗਤ ਤਾਂ ਮੈਂ ਬਹੁ ਡਿੱਠੇ ਹਨ, ਪਰ ਅਸਲੀ ਭਗਤ ਮੈਂ ਅਜੇ ਡਿੱਠਾ ਹੈ। ਕਾਫ਼ੀ ਬਜ਼ੁਰਗ ਥੀਵਣ ਦੇ ਬਾਅਦ ਵੀ ਸਾਈਂ ਕੁੰਭਨ ਦਾਸ ਆਪਣੇ ਗ੍ਰਾਂ ਤੋਂ ਸ਼੍ਰੀ ਨਾਥ ਜੀ ਦੇ ਦਰਸ਼ਨ ਕੀਤੇ ਗੋਵਰਧਨ ਨਿਤ ਆਉਂਦੇ ਹਨ। ਇੱਕ ਦਿਵਾਰ ਉਹ ਸੰਕਰਸ਼ਣ ਕੁੰਡੀ ਅਤੇ ਅਨਯੋਦਰ ਦੇ ਕੋਲ ਖੜ੍ਹੇ ਥੀ ਗਏ। ਉਹਨਾਂ ਦੇ ਨਾਲ ਅਸ਼ਟ ਛਾਪ ਦੇ ਕਵੀ ਚਤੁਰਭੁਜ ਦਾਸ ਵੀ ਹਨ। ਉਹਨਾਂ ਆਖਾ, ਹੁਣ ਘਰ ਜੁਲ ਕੇ ਕਿਆ ਕਰਨੇ, ਇਹ ਸਰੀਰ ਤਾਂ ਹੁਣ ਛੁੱਟਣ ਵਾਲਾ ਹੈ। ਜਿਸ ਵੇਲੇ ਉਹਨਾਂ ਸਵਾਸ ਛੋੜੇ, ਉਸ ਵੇਲੇ ਸਾਈਂ ਵਿੱਠਲ ਨਾਥ ਜੀ ਵੀ ਉੱਥੇ ਹਾਜ਼ਰ ਹਨ। ਉਹਨਾਂ ਸਾਈਂ ਵਿੱਠਲ ਦਾਸ ਕੋਲੋਂ ਪੁੱਛਾ, ਇਸ ਵੇਲੇ ਤੁਹਾਡਾ ਦਿਲ ਕਿਸ ਲੀਲਾ 'ਚ ਲੱਗਾ ਹੋਇਆ ਹੈ? ਸਾਈਂ ਵਿੱਠਲ ਦਾਸ ਜੀ ਨੇ ਜਵਾਬ ਦਿੱਤਾ, ਲਾਲ ਤੇਰੀ ਚਿਤਵਨ ਚਿਤ ਹੀ ਚੁਰਾਵੇ। ਮਤਲਬ ਸਾਈਂ ਜੀ, ਤੇਰੀ ਜਿਹੜੀ ਸੂਰਤ ਹੈ ਉਹ ਮੇਰੇ ਚਿੱਤ ਦੀ ਚੋਰੀ ਕਰੇਂਦੀ ਪਈ ਹੈ। ਇਸ ਦੇ ਬਾਅਦ ਉਹਨਾਂ ਜੁਗਲ ਜੋੜੀ ਰਾਧਾ ਕ੍ਰਿਸ਼ਨ ਦੀ ਛਵੀ ਦੇ ਧਿਆਨ ਵਿੱਚ ਰੱਖ ਕੇ ਇੱਕ ਪਦ ਗਾਇਆ, ਰਸਕਨੀ ਰਸਮੇ ਰਹਿਤ ਗੜੀ, ਕਨਕ ਬੇਲ ਵ੍ਰਿਸ਼ਭਾਨ ਨੰਦਨੀ ਸ਼ਿਆਮ ਤਮਾਲ ਚੜ੍ਹੀ, ਬਿਹਰਤ ਸ਼੍ਰੀ ਗਿਰਧਰ ਧਰਨ ਲਾਲ ਸੰਗ ਕੋਨੇ ਪਾਠ ਪੜ੍ਹੀ, ਕੁੰਭਨ ਦਾਸ ਪ੍ਰਭੂ ਗੋਵਰ ਧਨ ਧਰ ਰਤਿ ਰਤ ਕੇਲ ਬੜੀ। ਮਤਲਬ ਰਸ ਦੇ ਅੱਠੋਂ ਸੁੱਖ ਰਸ ਵਿੱਚ ਹੁੰਦੇ ਹਨ। ਸੂਨੇ ਦੀ ਵੇਲ ਰਾਧਾ ਸ਼ਾਮ ਜਹੇ ਸਦਾ ਬਹਾਰ ਦਰਖਤ 'ਤੇ ਚੜ੍ਹੀ ਹੋਈ ਹੈ, ਗਿਰਧਾਰੀ ਦੇ ਨਾਲ ਵਿਹਾਰ ਕਰੇਂਦੀ ਹੈ। ਇਹ ਦੇਖ ਕੇ ਕੁੰਭਨ ਦਾਸ ਰਾਧਾ ਕ੍ਰਿਸ਼ਨ ਦੀ ਲੀਲਾ ਨਾਲ ਬਹੁ ਖੁਸ਼ ਹਨ। ਬਸ ਹੁਣ ਉਹਨਾਂ ਆਪਣੇ ਸਵਾਸ ਰਾਧਾ ਕ੍ਰਿਸ਼ਨ ਦੀ ਮੂਰਤ ਨੂੰ ਧਿਆਨ ਲਾ ਕੇ ਛੋੜ ਦਿੱਤੇ ਅਤੇ ਭਗਵਤ ਵਿੱਚ ਹੀ ਅੰਤਰ ਧਿਆਨ ਥੀ ਗਏ ਅਤੇ ਆਪਣਾ ਨਾਂ ਕ੍ਰਿਸ਼ਨ ਰਾਜਾ ਦੀ ਭਗਤੀ ਦੇ ਕਵੀਆਂ ਦੇ ਵਿੱਚ ਪਹਿਲੇ ਨੰਬਰ ਵਿੱਚ ਲਿਖਾ ਦਿੱਤਾ। ਕੁੰਭਨ ਦਾਸ ਦੇ ਪਦਾਂ ਦੀ ਕੁੱਲ ਗਿਣਤਰੀ ਜੋ ਰਾਗ ਰਤਨਾਕਰ ਅਤੇ ਸੰਪ੍ਰਦਾਇ ਦੇ ਕੀਰਤਨ ਇਕੱਠ ਵਿੱਚ ਸ਼ਾਮਿਲ ਹਨ, 500 ਦੇ ਕਰੀਬ ਹਨ, ਪਰ ਉਹਨਾਂ ਦੇ ਪਦ ਇਸ ਤੋਂ ਵੀ ਬਹੁ ਜ਼ਿਆਦਾ ਹਨ। ਅੱਜ ਸਾਈਂ ਕੁੰਭਨ ਦਾਸ ਜੀ ਕੋ ਯਾਦ ਕਰਕੇ ਅਤੇ ਉਹਨਾਂ ਦੀ ਗਾਲ ਕਰਕੇ ਮੇਰੇ ਦਿਲ ਨੂੰ ਵੀ ਠੰਡਕ ਮਿਲਦੀ ਪਈ ਹੈ।
1: ਅੱਜ ਅਸਾਂ ਹਾਜ਼ਰ ਹਾਂ ਆਪ ਸਭ ਦੇ ਨਾਲ ਸਿਰਾਇਕੀ ਸੂਫੀ ਸੰਗੀਤ ਦੇ ਨਾਲ। ਸਾਡੇ ਨਾਲ ਹਨ ਅੱਜ ਰੂਪੇਸ਼ ਚੋਪੜਾ ਜੀ, ਉਹ ਅਸਾਂ ਕੋ ਕੁਝ ਸੂਫੀ ਸੰਗੀਤ ਆਪਣੀ ਮਿੱਠੜੀ ਆਵਾਜ਼ ਵਿੱਚ ਸੁਣੇ ਸਨ। ਸਭ ਤੋਂ ਪਹਿਲੇ ਉਹ ਪੇਸ਼ ਕਰਨ ਦੇ ਪੈਣ ਸੁਲਤਾਨ ਸ਼ਾਹ ਹੁਸੈਨ ਸਾਹਿਬ ਜੀ ਦਾ ਇੱਕ ਗਾਵਣ, ਮਾਹੀ ਨੀ ਮੈਂ ਕਿਹਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨਹੀਂ।

ਹਿੱਕ ਨੂੰ ਹਿੱਕ ਵੱਧ ਕੇ ਸੂਫੀ ਗੀਤ ਹਨ ਜਿਹੜੇ ਸਾਡੇ ਪੀਰਾਂ ਨੇ ਲਿਖੇ ਹਨ, ਸ਼ਾਹ ਹੁਸੈਨ, ਬੁੱਲੇ ਸ਼ਾਹ, ਫਰੀਦ, ਕਾਫੀਆਂ, ਡੋਹੜੇ, ਹਿੱਕ ਨੂੰ ਹਿੱਕ ਵੱਧ ਗੀਤ ਹਨ। ਹੁਣ ਰੁਪੇਸ਼ ਚੋਪੜਾ ਜੀ ਕੋ ਮੈਂ ਦਰਖਾਸਤ ਕਰੇ ਸਾਂ ਕਿ ਉਹ ਸਾਕੂ ਸੁਣਾਵਣ ਰੋਂਦੇ ਉਮਰ ਨਿਭਾਈ ਯਾਰ ਦੀ ਖਬਰ ਨਾ ਆਈ, ਫਰੀਦ ਸਾਹਿਬ ਦਾ ਲਿਖਿਆ ਵਾ।

ਸਾਈਂ ਝੂਲੇ ਲਾਲ ਦੀ ਇਬਾਦਤ ਵਿੱਚ ਗਾਇਆ ਵੰਜਣ ਵਾਲਾ ਹੈ ਗੀਤ ਦਮਾਦਮ ਮਸਤ ਕਲੰਦਰ। ਮਤਣ ਹੀ ਕੋਈ ਸਿਰਾਇਕੀ ਬਿਰਾਦਰੀ ਵਿੱਚ ਇੰਝਾ ਬੰਦਾ ਹੋ ਸੀ ਜੇ ਨਾ ਸੁਣ ਰੱਖਿਆ ਹੋ ਸੀ। ਬਹੁ ਵੱਡੇ ਵੱਡੇ ਗਾਇਕਾਂ ਨੇ ਇਹ ਗੀਤ ਗਾਇਆ ਹੈ। ਅੱਜ ਅਸਾਕੂ ਰੁਪੇਸ਼ ਚੋਪੜਾ ਜੀ ਇਹ ਗੀਤ ਗਾ ਕੇ ਸੁਣੇ ਸਨ, ਦਮਾਦਮ ਮਸਤ ਕਲੰਦਰ।